ਨੀ ਸਦਮ ਅਹਿਮਦ ਹੋ ਆਲਾ ਖੋਜ ਮਿੰਦਰ ਕੁੱਲ ਸੂਇਨ ਵਾਨਾਇਨ ਵਖਰਰ ਅਸਕੁਰੁ ਸੁਕੁਰਨ ਯਜੁਰੁ ਸੈਦਾ ਬਿਸ਼ੀਨ ਵਾਲਾ ਯਜੁਰੁ ਨਹਵੀ ਕੈਦਾ ਹਮਦਨ ਵਸੁਕੁਰਨ